ਸੁਤਨੀ ਅਤਣੀ ਝੂਠ ਮਤ ਬੋਲ ਮਾਤਾ ਜਨਨੀਏ ਅਤਣੀ ਤੋ ਝੂਠ ਮਤ ਬੋਲ ਮਾਤਾ ਜਨਨੀਏ ਹਰੋੜਾ